0: ਹਾਂ ਜੀ।
1: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ?
0: ਮੇਰੇ ਸਾਰੀ ਸਾਰਾ ਕੁਛ ਹੀ ਵੇਚਤਾ ਜੀ।
1: ਅੱਛਾ ਜੀ, ਠੀਕ ਹੈ।
0: ਮੈਂ ਇੰਨਾ ਬੇਰੁਜ਼ਗਾਰ ਕਰਤਾ ਨਾ ਜੀ, ਮੰਗਣ ਤੋਂ ਵੀ ਮਜ਼ਬੂਰ ਹੋ ਗਿਆ, ਅਵਸਰ ਪਾਸ ਹੀ ਤੋਂ ਮਜ਼ਬੂਰ।
1: ਸਰਕਾਰ ਤਾਂ ਕਹਿੰਦੇ ਚਿੱਟਾ ਬੰਦ ਕਰਤਾ ਜੀ, ਇਸ ਨੇ
0: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ।
2: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਪਿੰਡ 'ਚ ਸਰਿਆਮ ਚਿੱਟਾ ਵਿਕ ਰਿਹਾ ਗਾ। ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ, ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ।
3: ਦੇਖੋ, ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ, ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ ਹਾਂ। ਦੇਖੋ, ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ, ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆ ਪਲੇ ਕਰਨਾ ਚਾਹੀਦਾ, ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ।
4: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ? ਜਦ ਇਹ ਸਵਾਲ ਕੀਤਾ, ਚੀਮਾ ਜੀ ਨੇ ਤਾਂ ਭੜਕਣਾ ਹੀ ਸੀ। ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ ਮੈਂ ਡਰ ਗਿਆ, ਮੈਂ ਹਰਪਾਲ ਚੀਮੇ ਕਰਕੇ, ਸਰਪੰਚ ਕਰਕੇ ਸਰਫਾਸ ਕਰ ਰਿਹਾ, ਆਪਣੀ ਜਾਨ ਖਤਮ ਕਰ ਰਿਹਾ, ਅਤੇ ਉਹ ਸਰਫਾਸ ਕਰਕੇ ਮਰ ਗਿਆ।
5: ਯਾਰ, ਅੱਜ ਹਾਲਾਤ ਪੰਜਾਬ ਦੇ ਇੰਨੇ ਬਦਤਰ ਹੋਏ ਨੇ ਕਿ ਹਰ ਜਗ੍ਹਾ 'ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ। ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ, ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ।
6: My colleague Gurpreet joins us live with the clarity we need currently regarding this case. Gurpreet, we're given to understand Gulzar Singh's family members and the villagers have said that he came under pressure from members of the panchayat after expressing his concern over these drug sales before Mr. Chima.
7: Well, yes, that is the one of the reasons which the family member had already explained to various people in the village. They say Gulzar Singh has confronted the finance minister Harpal Singh Chima in a public program where he has asked a question related to drug menace which is prevailing in his village. He says his son is also victim of this drug menace and why the government is not able to uproot this drug menace in the state of Punjab. After immediately that program, what it is learned from the villagers, some of the villagers including Panchayat Sarpanch as well as other members, they reached at the house of Gulzar Singh where they started putting mental pressure on him, asking him to apologize before the minister, and that was one of the main reasons why he consumed poison substance at that point, and he was immediately taken to the hospital where he was getting the treatment, but he lost his life while getting the treatment. Now all the opposition leaders, they have been demanding immediately action against the finance minister Harpal Singh Chima. They say he should immediately give resignation and a fact-finding inquiry should be taken into this whole case to find out why such type of mental pressure had been mounted by the members of the local villagers and what was the reasons why this voice was suppressed by the state government. It's not a sole case which has been happened in Sangrur earlier. It has also been seen one of the youth from that area, he had shown black flag to the chief minister when he was holding a public program in that area. After that, it was alleged by the youth that he was being tortured by the Punjab police and he was also admitted in the hospital. Now all the opposition leaders, they have been demanding that it seems the government has failed from all the front to control drug menace on the ground, and now they are trying to suppress the voices by using the police at various program. So let's see that how the government is going to react, but this man has lost a life because he has asked a tough question related to drug menace which is prevailing in his village before that finance minister, and that was one of the main reasons why he consumed that poison and after that he lost his life. So we have to wait and watch how the state government is going to react, but we have seen the police claim that they have already initiated investigation into this matter to find out what was the real truth behind this case. Back to studio.
6: Gurpreet, as always, thanks so much for details. For the latest details, we'll of course continue to track how this probe progresses. The Shiromani Akali Dal had also faced similar allegations regarding the drug menace and the racket that they were running when they were in power. They are now hitting out at the Aam Aadmi Party government, which is yet to respond.

0: Punjab will be made drug free, and all actions will be taken against those who imports drug into the state. And certainly there has been killings, there has been kidnappings, as being alleged by the Bharatiya Janata Party, in a huge levels in the state of Punjab. The mafia gang, in terms of sand, in terms of drugs, have also drastically increased, as are the BJP claims in the administration of the Aam Aadmi Party ruled state of Punjab. And certainly this is because of which the people of Punjab is facing huge problems. And now Bharatiya Janata Party is going to take it on ground, with the top leadership also joining, including the union ministers of different ministries that will also participate in bike rallies and padyatras. And this might start around 18th, is the plan of the Bharatiya Janata Party to corner the Aam Aadmi Party government in Punjab.
1: We'll of course keep a close eye on the tangible outcomes that this padyatra is likely to produce. Aishwarya, as always, thanks so much for joining us. A political firestorm has erupted in Punjab over the drug crisis after a man died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government and the Aam Aadmi Party government that he leads. Congress has alleged that the man was under pressure. The BJP, meanwhile, has demanded Harpal Singh Cheema's removal from his post and cited that questioning the Aam Aadmi Party government comes with a price of death. Here are the reactions you need to listen to.
2: ਗੱਲ ਚੀਮਾ ਹੈ ਜੀ, ਸਾਡੇ ਸਵਾਲ ਕੀਤਾ ਸੀ ਚੀਮਾ, ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ, ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ, ਇੱਕ ਪੰਚਾਇਤ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ।
3: ਕੀ ਸਵਾਲ ਕੀਤਾ ਜੀ ਤੁਸੀਂ ਨੇ?
2: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ।
3: ਚਿੱਟੇ ਤਾਂ ਤੁਸੀਂ ਕਿਉਂ ਕੀਤਾ? ਤੁਹਾਡੇ ਘਰੇ ਕੋਈ ਚਿੱਟਾ ਪੀਂਦਾ?
2: ਹਾਂਜੀ, ਮੇਰਾ ਮੁੰਡਾ ਪੀਂਦਾ।
3: ਅੱਛਾ, ਤੁਸੀਂ ਪੀੜ ਤੋਦੇ ਤੋਂ?
2: ਹਾਂਜੀ।
3: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ?
2: ਮੇਰੇ ਸਾਰਾ ਕੁਛ ਹੀ ਵੇਚਤਾ ਜੀ।
3: ਅੱਛਾ ਜੀ, ਠੀਕ ਹੈ।
2: ਮੈਂ ਇੰਨਾ ਬੇਰੁਜ਼ਗਾਰ ਕਰਤਾ ਨੇ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ, ਉਹ ਸਰਪੰਚ ਸੀ ਤੇ ਮੈਂ ਮਜਬੂਰ।
3: ਸਰਕਾਰ ਤਾਂ ਕਹਿੰਦੀ ਚਿੱਟਾ ਬੰਦ ਕਰਤਾ ਜੀ, ਅਸੀਂ ਨੇ
2: ਚਿੱਟਾ ਕੋਈ ਬੰਦ ਨਹੀਂ ਹੋਈ।
4: ਟੂਰ ਬਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਜੀ ਪਿੰਡ 'ਚ ਸਰਿਆਮ ਚਿੱਟਾ ਵਿਕ ਰਿਹਾ। ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ, ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ।
5: ਦੇਖੋ, ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ, ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ ਹਾਂ। ਦੇਖੋ, ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਮੁੱਦਾ ਹੈ, ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਜਿਹੜਾ ਪਾਰਟ ਆ ਉਹ ਪਲੇ ਕਰਨਾ ਚਾਹੀਦਾ, ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ।
6: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਅਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ? ਜ਼ਿਆਦਾ ਸਵਾਲ ਕੀਤਾ ਚੀਮਾ ਜੀ ਨੇ ਤਾਂ ਭੜਕਣਾ ਹੀ ਸੀ। ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ ਮੈਂ ਡਰ ਗਿਆ, ਮੈਂ ਹਰਪਾਲ ਚੀਮੇ ਕਰਕੇ, ਸਰਪੰਚ ਕਰਕੇ ਸਰਫਾਸ ਕਰ ਰਿਹਾ, ਆਪਣੀ ਜਾਨ ਖਤਮ ਕਰ ਰਿਹਾ, ਅਤੇ ਉਹ ਸਰਫਾਸ ਕਰਕੇ ਮਰ ਗਿਆ।
7: ਯਾਰ, ਅੱਜ ਹਾਲਾਤ ਪੰਜਾਬ ਦੇ ਇੰਨੇ ਬਦ ਤੋਂ ਬਦਤਰ ਹੋਏ ਨੇ ਕਿ ਹਰ ਜਗ੍ਹਾ 'ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ। ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ, ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ।
8: ਪੰਜਾਬ ਸਰਕਾਰ ਦੇ ਵਜ਼ੀਰਾਂ ਨੂੰ, ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੀ ਸਜ਼ਾ ਸਜ਼ਾਏ ਮੌਤ ਹੈ। ਔਰ ਇਹ ਗੱਲ ਕੱਲ੍ਹ ਗੁਲਜ਼ਾਰ ਸਿੰਘ ਦੀ ਜਿਹੜੀ ਦੁਖਦਾਈ ਡੈਥ ਹੋਈ ਹੈ, ਜਿਹਨੇ ਹਰਪਾਲ ਚੀਮਾ ਨੂੰ ਜਦੋਂ ਉਹ ਦਿੜਬੇ ਹਲਕੇ 'ਚ ਸਨ, ਉਹਨਾਂ ਨੇ ਆਪਦਾ ਇੱਕ ਸਵਾਲ ਪੁੱਛਿਆ ਕਿ ਜਿਹੜੇ ਨਸ਼ੇ ਨੇ ਚਿੱਟਾ, ਉਹਨਾਂ ਉਸਦਾ ਮੁੰਡਾ, ਉਹ ਕਹਿੰਦਾ ਜੀ ਮੇ ਇੰਨਾ ਨਸ਼ਾ ਵਿਕ ਰਿਹਾ ਕਿ ਕੋਈ ਹਿਸਾਬ ਨਹੀਂ। ਉਹਨੇ ਆਪਦੇ ਮੁੰਡੇ ਦੀ ਵੀ ਗੱਲ ਕੀਤੀ, ਔਰ ਜਦੋਂ ਸਵਾਲ ਕੀਤਾ ਹਰਪਾਲ ਚੀਮੇ ਨੂੰ ਜੋ ਉਹਦੀ ਦੁਰਦਰਸ਼ਾ ਹੋਈ, ਉਸ ਤੋਂ ਬਾਅਦ ਉਸ ਇਨਸਾਨ ਨੇ ਇੱਕ ਸਿਆਣੇ ਬਿਆਣੇ ਗੁਲਜ਼ਾਰ ਸਿੰਘ ਨੂੰ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਮਜਬੂਰ ਕਰਤਾ, ਜਿਹੜੀ ਸਿਆਸਤ ਕਰਦੀ ਹੈ ਨਸ਼ਿਆਂ ਦੇ ਨਾਂ 'ਤੇ। ਔਰ ਉਸ ਗੁਲਜ਼ਾਰ ਸਿੰਘ ਨੇ ਅਖੀਰ 'ਚ ਯੂਮੀਲੇਟ ਹੋ ਕੇ, ਤੰਗ ਪਰੇਸ਼ਾਨ ਹੋ ਕੇ ਉਸ ਤੋਂ ਦਬਕੇ ਮਾਰੇ ਗਏ ਕਿ ਤੇਰੇ 'ਤੇ ਪਰਚਾ ਬਣਾ ਦਿਆਂਗੇ, ਕਿਉਂਕਿ ਉਹਨੇ ਹਿੰਮਤ ਕੀਤੀ ਕਿ ਜੇ ਸਰਕਾਰ ਉਹਨਾਂ ਲੋਕਾਂ ਨੇ ਚੁਣੀ ਸੀ, ਉਹਨਾਂ ਲੋਕਾਂ ਨੇ ਇੱਕ ਸਵਾਲ ਕਰ ਲਿਆ।
9: ਆਮ ਆਦਮੀ ਪਾਰਟੀ ਪੰਜਾਬ ਕੇ ਲੀਏ ਖਤਰਾ ਬਣ ਚੁੱਕੀ ਹੈ। जब आम आदमी पार्टी के मंत्री हरपाल चीमा से पूछा गया कि पंजाब के हर पिंड में चिट्टा क्यों बिक रहा है, तो उसका सल्यूशन निकालने के बजाय, चिट्टा रोकने के बजाय, ड्रग रोकने के बजाय, जिस पंजाबी ने सवाल पूछा उसके घर पर गुंडे भेजकर आम आदमी पार्टी ने उसको साइलेंस करने का प्रयास किया। इससे स्पष्ट होता है कि आम आदमी पार्टी एक गैंगस्टर आदमी पार्टी बन चुकी है। उसको इतना हरास किया गया कि उसकी जान चली गई। दो दिन पहले गुरप्रीत सिंह, जो नाभा जेल ब्रेक का मेन एक्यूज था, सबसे बड़ा गैंगस्टर है पंजाब का, उसको आम आदमी पार्टी ने अपनी पार्टी में शामिल किया। तो एक तरफ गैंगस्टर को आम आदमी पार्टी अपनी पार्टी में शामिल कर रही है जिससे कि वो लोगों को डरा सके वोट के लिए, दूसरी तरफ जो आम पंजाबी नशे पे सवाल पूछ रहा है उसको हरास किया जा रहा है जिससे उनकी जान जा रही है। दी आम आदमी पार्टी हैज़ बिकम द बिगेस्ट आपदा फॉर पंजाब। अगर पंजाब को बचाना है तो आपको हटाना है।
1: All right, we have some latest updates coming in regarding the building collapse in Delhi's Satyaniketan area. The police FIR makes a serious allegation about why 4 additional floors were constructed on the old building. Now, according to the FIR number 153, police allege that the owners knew the existing foundation could not withstand the additional load, but construction continued because of the lure of rental income. This is what the FIR highlights. Additionally, alleging that the additional floors place the structure under excessive stress, ultimately compromising its load-bearing capacity and leading to this tragic collapse in which 7 people were killed. As we have been reporting, 3 members of the family linked to this property have been arrested. Hariram Gupta, his wife Urmila Gupta, their son Mahesh Gupta, they were produced before court as well. Now, Hariram Gupta and Urmila have been sent to judicial custody, while their son Mahesh has been remanded to police custody. But this FIR raises a question that goes well beyond this family. If, as police allege, the owners knew the foundation could not bear 4 additional floors, how did that construction even happen in the heart of Delhi? Let's go across to Anushka, who's tracking all the latest developments for us. She joins us live currently. Anushka, beginning with the details of this FIR, what exactly does police allege about the construction of these 4 additional floors? And where does it say the owners knew the foundation could not take the additional load?
10: Well, that's right. The building was not prepared for the additional load that was added because of the construction of 4 additional stories that was in fact added to the building later on. Now, remember, this building was constructed in the late 1990s, after which several floors were added because of the building owners, greed of taking more income, more rental income from the students who are coming to live here. Now, despite knowing that the building could not take further load of the floors, and there was also no support in the building, no structural support that could in fact, and no load bearing support also, because there was no pillar, no beams inside the building crumbled down. The owners of the building knew about the situation of the building, that it was in a serious need of some renovation, but despite knowing this, they did not tell the students to vacate the whole building so that they can first properly do the renovation of the building. But later on, they started doing the renovation while the students were still living inside the very building. We're also showing you the visuals from the very place where the building crumbled. Now you can clearly see that all the debris has been removed by the NDRF forces and the forces that were in fact here to clear out the debris that has in fact been collected and kept in one place. But we have seen the allegations of adding 4 floors driven by greed for rental income, construction that continued despite knowledge that the foundation could not bear the extra load. And the police have also leveled serious allegations in the FIR regarding the building collapse in the Satyaniketan case on Sunday. Now FIR was also alleging that Hariram Bansal and his brother allegedly constructed 4 additional floors atop the decades old structure driven by the desire for rental income. This is the very place where the building crumbled. It took the lives of 7 people. Remember, 12 people were rescued from this very place. And now we have also seen many of the students who are still in a critical situation undergoing treatment in AIIMS Hospital and Safdarjung Hospital. But yes, we are showing you the visuals of the building that crumbled down while the owners knew about the building's reality that it could not bear any kind of load in this situation. They still continued to shelter students inside the building. And they in fact also started the renovation work without vacating the building. And now we are also seeing that 3 people who have been arrested in this case is Hariram Bansal, his wife Urmila Gupta, and son Mahesh right. Gupta. Mahesh Gupta is right now in police custody for 2 days. Hariram Bansal and Urmila Bansal have been sent for 14 days judicial custody. Over to you.
1: Just focusing on this FIR though, Anushka, it uses the lure of rental income as an alleged motive. You've been speaking to municipal officials as well. Do the municipal records show that these four floors were sanctioned? What are the details?

0: Switching tracks now from Delhi to Punjab, a political firestorm has erupted in the state over the drug crisis after a man died by suicide. In a video recorded before his death, the deceased, this is a victim who's 50 years, he was all of 50, Gulzar Singh, allegedly held the Punjab minister Harpal Singh Cheema responsible, claiming he had questioned the minister about the drug situation and his son's addiction. The allegations have now triggered a political attack as far as the government of Bhagwat Mann is concerned. The Congress has alleged that the man was under pressure. The BJP, meanwhile, has demanded the removal of the minister from his post and saying that questioning the Aam Aadmi Party government comes with a price. The price is death.
1: ਮੈਂ ਇੰਨਾ ਬੇਰੁਜ਼ਗਾਰ ਕਰਤਾ ਨਾ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ, ਸਰਪੰਚ ਹੀ ਤੋਂ ਵੀ ਮਜਬੂਰ।
2: ਸਰਕਾਰ ਤਾਂ ਕਹਿੰਦੀ ਚਿੱਟਾ ਬੰਦ ਕਰਤਾ ਜੀ, ਇਸ ਨੇ
1: ਚਿੱਟਾ ਕੋਈ ਬੰਦ ਨਹੀਂ ਹੋਈ।
3: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਜੀ ਪਿੰਡ 'ਚ ਸਰਿਆਮ ਚਿੱਟਾ ਵਿਕ ਰਿਹਾਗਾ। ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ, ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ।
4: ਦੇਖੋ ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ, ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ ਹਾਂ। ਦੇਖੋ ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਅਤੇ ਵਿੱਚ ਪੁਲਿਸ ਦਾ ਅਤੇ ਪ੍ਰਸ਼ਾਸਨ ਦਾ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਜਿਹੜਾ ਪਾਰਟ ਆ ਉਹ ਪਲੇਅ ਕਰਨਾ ਚਾਹੀਦਾ ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ।
5: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਅਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ? ਜਦ ਇਹ ਸਵਾਲ ਕੀਤਾ ਚੀਮਾ ਜੀ ਨੇ ਤਾਂ ਭੜਕਣਾ ਹੀ ਸੀ। ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ ਮੈਂ ਡਰ ਗਿਆ, ਮੈਂ ਹਰਪਾਲ ਚੀਮੇ ਕਰਕੇ, ਸਰਪੰਚ ਕਰਕੇ ਸਰਫਾਸ ਕਰ ਰਿਹਾ, ਆਪਣੀ ਜਾਨ ਖਤਮ ਕਰ ਰਿਹਾ, ਅਤੇ ਉਹ ਸਰਫਾਸ ਕਰਕੇ ਮਰ ਗਿਆ।
6: ਯਾਰ ਅੱਜ ਹਾਲਾਤ ਪੰਜਾਬ ਦੇ ਇੰਨੇ ਵੱਧ ਤੋਂ ਬਦਤਰ ਹੋਏ ਨੇ ਕਿ ਹਰ ਜਗ੍ਹਾ 'ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ। ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ, ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ।
7: ਪੰਜਾਬ ਸਰਕਾਰ ਦੇ ਵਜ਼ੀਰਾਂ ਨੂੰ, ਮੁੱਖ ਮੰਤਰੀ ਨੂੰ ਸਵਾਲ ਪੁੱਛਣ ਦੀ ਸਜ਼ਾ ਸਜ਼ਾਏ ਮੌਤ ਹੈ, ਔਰ ਇਹ ਗੱਲ ਕੱਲ੍ਹ ਗੁਲਜ਼ਾਰ ਸਿੰਘ ਦੀ ਜਿਹੜੀ ਦੁਖਦਾਈ ਡੈਥ ਹੋਈ ਹੈ, ਜਿਹਨੇ ਹਰਪਾਲ ਚੀਮਾ ਨੂੰ ਜਦੋਂ ਉਹ ਦਿੜਬੇ ਹਲਕੇ 'ਚ ਸਨ ਉਹਨਾਂ ਨੇ ਆਪਦਾ ਇੱਕ ਸਵਾਲ ਪੁੱਛਿਆ ਕਿ ਜਿਹੜੇ ਨਸ਼ੇ ਨੇ ਚਿੱਟਾ ਉਹਨਾਂ ਉਸਦਾ ਮੁੰਡਾ, ਉਹ ਕਹਿੰਦਾ ਜੀ ਮੇ ਇੰਨਾ ਨਸ਼ਾ ਵਿਕ ਰਿਹਾ ਕਿ ਕੋਈ ਹਿਸਾਬ ਨਹੀਂ। ਉਹਨੇ ਆਪਦੇ ਮੁੰਡੇ ਦੀ ਵੀ ਗੱਲ ਕੀਤੀ, ਔਰ ਜਦੋਂ ਸਵਾਲ ਕੀਤਾ ਹਰਪਾਲ ਚੀਮੇ ਨੂੰ ਜੋ ਉਹਦੀ ਦੁਰਦਰਸ਼ਾ ਹੋਈ, ਉਸ ਤੋਂ ਬਾਅਦ ਉਸ ਇਨਸਾਨ ਨੇ ਇੱਕ ਸਿਆਣੇ ਬਿਆਣੇ ਗੁਲਜ਼ਾਰ ਸਿੰਘ ਨੂੰ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਮਜਬੂਰ ਕਰਤਾ, ਜਿਹੜੀ ਸਿਆਸਤ ਕਰਦੀ ਹੈ ਨਸ਼ਿਆਂ ਦੇ ਨਾਂ 'ਤੇ, ਔਰ ਉਸ ਗੁਲਜ਼ਾਰ ਸਿੰਘ ਨੇ ਅਖੀਰ 'ਚ ਯੂਮੀਲੇਟ ਹੋ ਕੇ, ਤੰਗ ਪਰੇਸ਼ਾਨ ਹੋ ਕੇ ਉਸ ਤੋਂ ਦਬਕੇ ਮਾਰੇਗੇ ਕਿ ਤੇਰੇ 'ਤੇ ਪਰਚਾ ਬਣਾ ਦਿਆਂਗੇ, ਕਿਉਂਕਿ ਉਹਨੇ ਹਿੰਮਤ ਕੀਤੀ ਕਿ ਜੇ ਸਰਕਾਰ ਉਹਨਾਂ ਲੋਕਾਂ ਨੇ ਚੁਣੀ ਸੀ ਉਹਨਾਂ ਲੋਕਾਂ ਨੇ ਇੱਕ ਸਵਾਲ ਕਰ ਲਿਆ।
8: आम आदमी पार्टी पंजाब के लिए खतरा बन चुकी है। जब आम आदमी पार्टी के मंत्री हरपाल चीमा से पूछा गया कि पंजाब के हर पिंड में चिट्टा क्यों बिक रहा है, तो उसका सल्यूशन निकालने के बजाय, चिट्टा रोकने के बजाय, ड्रग रोकने के बजाय, जिस पंजाबी ने सवाल पूछा उसके घर पर गुंडे भेजकर आम आदमी पार्टी ने उसको साइलेंस करने का प्रयास किया। इससे स्पष्ट होता है कि आम आदमी पार्टी एक गैंगस्टर आदमी पार्टी बन चुकी है। उसको इतना हरास किया गया कि उसकी जान चली गई। दो दिन पहले गुरप्रीत सिंह, जो नाभा जेल ब्रेक का मेन एक्यूज था, सबसे बड़ा गैंगस्टर है पंजाब का, उसको आम आदमी पार्टी ने अपनी पार्टी में शामिल किया। तो एक तरफ गैंगस्टर को आम आदमी पार्टी अपनी पार्टी में शामिल कर रही है जिससे कि वो लोगों को डरा सके वोट के लिए, दूसरी तरफ जो आम पंजाबी नशे पे सवाल पूछ रहा है उसको हरास किया जा रहा है जिससे उनकी जान जा रही है। द आम आदमी पार्टी हैज़ बिकम द बिगेस्ट आपदा फॉर पंजाब। अगर पंजाब को बचाना है तो आपको हटाना है।
0: And all of this is happening before elections coming up in the state of Punjab. To know more on this, Gurpreet, my colleague joining us. Gurpreet, a 50-year-old man from Sangarur, he died by suicide. He consumed pesticide, but after he did that, he managed to speak on camera. He clearly was heard blaming the minister Cheema for his death.
9: Well, that is the demand of the opposition leader. They say immediately action should be taken against Punjab Finance Minister. Right now, we are reporting in front of the mortuary in Civil Hospital, Sangarur, where we are showing huge force has been deployed here. One of the Akali leader, he is with us because he was also present there. He recorded the last statement of Guljar Singh, in which he alleged that there was a role of Punjab Finance Minister Harpal Singh, and he demanded immediate action should be taken against the Panchayat Sarpanch along with three other persons, including Punjab Finance Minister Harpal Singh Cheema. We will talk to this Akali leader to just understand what is their demand and how this whole incident had taken place. So how did it happen? Aap wahan pe the us time?
10: The thing is ke Mr. Guljar Singh, who belongs to Tur Banjara village, he just questioned to Finance Minister Punjab. He said that my son is just taking the chitta, which we call the smack and chitta. And he said to Finance Minister that please just control this thing. And after that, the people from those village, and that just they pressurized him and tell them just to say sorry to Finance Minister because you raised the question. In our area, this is the district of CM Bhagwant Mann. This is the district of Finance Minister. This is the district of Punjab President Aman Arora. It happened last week also when Mohanji Sheron, a young Sikh guy who just raised a flag in the function of Bhagwant Mann, and he tortured a lot. And this guy,
9: recently we talked to the DSP. She says we are taking action. FIR has been registered against those.
11: Usne drugs ka jo vyapar,
12: jo samasya पंजाब में मुख्यमंत्री भगवंत मान की नाक के नीचे चल रही है और कोई कार्रवाई नहीं हो रही है, इस मुद्दे को गुलजार सिंह ने जिला संगरूर में रहने वाले थे, पापी आपके मंत्री हरपाल सिंह चीमा, ये जब गुलजार सिंह के गांव में जाते हैं, वहां वो चीख चीख कर मंत्री से कहता है, मेरा बेटा चिट्ठा ले रहा है ड्रग्स, इस पर कार्रवाई होनी चाहिए, पंजाब के युवाओं को बचा लीजिए, ये गुहार लगाता है गुलजार सिंह मंत्री हरपाल सिंह चीमा से। लेकिन ये बात एक नागरिक उठा रहा है, जिस पापी आप सरकार की जिम्मेदारी है कि ड्रग्स का खात्मा हो, वहां पर एक अराजक जंगल राज वाली सरकार क्या करती है। जब मैं आपसे साझा करूंगा, आप भी व्यथित होंगे, आपको भी पीड़ा होगी। मैं पुनः कहूंगा, मंत्री हरपाल सिंह चीमा जिला संगरूर जाते हैं, वहां पे गुलजार सिंह हमारा दलित भाई गुहार लगाता है मंत्री से कि मेरा बेटा चिट्ठा ले रहा है, उसे आदत हो गई है नशे की, इस पे रोक लगे, कार्रवाई हो, पंजाब के युवाओं को बचाया जाए। वो ये भी बताता है कि ये आदत ऐसी है कि उसने जो उसके घर में कीमती वस्तुएं हैं उन सबको बेच दिया इलाज के लिए,
11: वो सड़क पर आ
12: गया है और सरकार कार्रवाई नहीं कर रही। दुखद और गंभीर इसलिए है, आपके नेता जो सरपंच हैं, मंत्री के जाने के बाद कार्रवाई नहीं करते हैं, वो गुलजार सिंह के घर जाते हैं, उसको धमकी दी जाती है, उसको डराया जाता है, उससे कहा जाता है तुमने अपशब्द कहे, मंत्री से माफी मांगो। और इतना प्रताड़ित किया जाता है कि गुलजार सिंह जहर खा लेता है, सेल्फोस ले लेता है। जब वो जहर खाता है, और ये बहुत महत्वपूर्ण बात है विधिक तौर पे भी, जिसको मैं आगे आपके समक्ष रखूंगा, गुलजार सिंह एक वीडियो बनाता है और वीडियो में वो चार लोगों को इसका जिम्मेदार बताता है कि कैसे पंजाब में हर जगह

0: three decades of watching the world change. Of asking the questions that couldn't wait. Of telling the stories that couldn't be ignored. Of holding the line when it mattered most. Times change, our purpose doesn't. NDTV 24/7 is now NDTV, when it really matters.
1: All right, let's turn our attention to Punjab now, where a serious drug controversy is actually unfolding, with a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
2: ਸਰਕਾਰੀ ਗੱਲ ਚੀਮਾ ਸੀ ਸਾਡੇ ਸਵਾਲ ਕੀਤਾ ਸੀ ਚੀਮਾ ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ ਇੱਕ ਪੰਚਾਇਤ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ
3: ਕੀ ਸਵਾਲ ਕੀਤਾ ਜੀ ਤੁਸੀਂ
2: ਨੇ ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ
3: ਚਿੱਟੇ ਤਾਂ ਤੁਸੀਂ ਕਿਉਂ ਕੀਤਾ ਤੁਹਾਡੇ ਘਰੇ ਕੋਈ ਚਿੱਟਾ ਪੀਂਦਾ
2: ਹਾਂਜੀ ਮੇਰਾ ਮੁੰਡਾ ਪੀਂਦਾ
3: ਅੱਛਾ ਤੁਸੀਂ ਪੀੜ ਤੋਂ ਉਹਦੇ ਤੋਂ
2: ਹਾਂਜੀ
3: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ
2: ਮੇਰੇ ਸਾਰਾ ਕੁਛ ਹੀ ਵੇਚਤਾ ਜੀ
3: ਅੱਛਾ ਜੀ ਠੀਕ ਹੈ
2: ਮੈਂ ਇੰਨਾ ਬੇਰੁਜ਼ਗਾਰ ਕਰਤਾ ਨੇ ਜੀ ਮੰਗਣ ਤੋਂ ਹੀ ਮਜਬੂਰ ਹੋ ਗਿਆ ਉਹ ਸਰਪੰਚ ਸੀ ਤੇ ਮੈਂ ਮਜਬੂਰ
3: ਸਰਕਾਰ ਤਾਂ ਕਹਿੰਦੀ ਚਿੱਟਾ ਬੰਦ ਕਰਤਾ ਜੀ ਅਸੀਂ ਨੇ
2: ਚਿੱਟਾ ਕੋਈ ਬੰਦ ਨਹੀਂ ਹੋਈ
4: ਇਹ ਟੂਰ ਬਣਜਾਰੇ ਪਿੰਡ ਚੀਮਾ ਆਇਆ ਸੀ ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਹੀ ਪਿੰਡ 'ਚ ਸਰਿਆਮ ਚਿੱਟਾ ਵਿਖ ਰਿਹਾ ਹੈਗਾ ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ
5: ਦੇਖੋ ਹਰ ਚੀਜ਼ ਵੈਰੀਫਾਈ ਹੋਏਗੀ ਠੀਕ ਹੈ ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ ਹਾਂ ਦੇਖੋ ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ ਸੁਸਾਇਟੀ ਦਾ ਪੇਰੈਂਟਸ ਦਾ ਟੀਚਰਸ ਦਾ ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆਫ ਪਲੇ ਕਰਨਾ ਚਾਹੀਦਾ ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ
6: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ ਜ਼ਿਆਦਾ ਸਵਾਲ ਕੀਤਾ ਚੀਮਾ ਜੀ ਨੇ ਤਾਂ ਭੜਕਣਾ ਹੀ ਸੀ ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ ਮੈਂ ਡਰ ਗਿਆ ਮੈਂ ਹਰਪਾਲ ਚੀਮੇ ਕਰਕੇ ਸਰਪੰਚ ਕਰਕੇ ਸਰਫਾਸ ਕਰ ਰਿਹਾ ਆਪਣੀ ਜਾਨ ਖਤਮ ਕਰ ਰਿਹਾ ਅਤੇ ਉਹ ਸਰਫਾਸ ਕਰਕੇ ਮਰ ਗਿਆ
7: ਯਾਰ ਅੱਜ ਹਾਲਾਤ ਪੰਜਾਬ ਦੇ ਇੰਨੇ ਬਦਤੋਂ ਬਦਤਰ ਹੋਏ ਨੇ ਕਿ ਹਰ ਜਗ੍ਹਾ ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ
1: My colleague Mohammed Ghazali has been tracking all the latest developments for us. He joins us live with the clarity we need at the moment.
8: Hello and a very good afternoon, viewers. You're watching Breaking Ground with me, Aditya Raj Kaul. Over the next 1 hour, we take you through some of the biggest stories in India and across the globe. Prime Minister Narendra Modi will be in Gujarat, but also reviewing the performance of the ministerial colleagues in the centre. We'll get you that and a lot of exclusive details here on Breaking Ground. But first, the top headlines at this hour. Prime Minister reviews minister's performance amid buzz of a possible cabinet reshuffle. Sources tell that the Prime Minister held 3-hour meeting with over 12 ministers of state, taking stock of the ministry work, welfare, delivery, as well as new initiatives. Prime Minister Narendra Modi will visit Vadodara and Navsari, where various developmental projects will be inaugurated. As part of this high-profile itinerary, Prime Minister will engage with students and young professionals at the Maharaja Sayajirao University of Baroda.

0: प्योर शाही पनीर मसाला डिलीशियस हेल्दी एवरीडे
1: अक्रॉस द कंट्री
2: ही हैज ट्रैक्ड द पल्स ऑफ पावर फ्रॉम वॉशिंगटन टू कोरिया विटनेस्ड हिस्ट्री बीइंग मेड इन ग्लोबल कैपिटल्स एंड कॉन्फ्लिक्ट ज़ोन्स brought clarity to complex issues of national security and international affairs. Aditya Raj Kaul, covering international affairs like no one else. Only on NDTV Network.
0: Meetha ya namkeen, chahe jaise khao, 100% suji se bani, are pure vermicelli. Swadisht, sehatmand, har roz.
3: All right, let's turn our attention to Punjab now, where a serious drug controversy is actually unfolding with a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
4: ਕੀ ਸਵਾਲ ਕੀਤਾ ਜੀ ਤੁਸੀਂ ਨੇ
5: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ
4: ਚਿੱਟੇ ਤਾਂ ਤੁਸੀਂ ਕਿਉਂ ਕੀਤਾ ਤੁਹਾਡੇ ਘਰੇ ਕੋਈ ਚਿੱਟਾ ਪੀਂਦਾ
5: ਹਾਂਜੀ ਮੇਰਾ ਮੁੰਡਾ ਪੀਂਦਾ
4: ਅੱਛਾ ਤੁਸੀਂ ਪੀੜ ਤੋਂ ਉਹਦੇ ਤੋਂ
5: ਹਾਂਜੀ
4: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ
5: ਮੇਰੇ ਸਾਰਾ ਕੁਛ ਹੀ ਵੇਚਤਾ ਜੀ
4: ਅੱਛਾ ਜੀ ਠੀਕ ਹੈ
5: ਮੈਂ ਇੰਨਾ ਬੇਰੁਜ਼ਗਾਰ ਕਰਤਾ ਨਾ ਜੀ ਮੰਗਣ ਤੋਂ ਹੀ ਮਜਬੂਰ ਹੋ ਗਿਆ ਉਹ ਸਰਪਾਰ ਸੀ ਮਜਬੂਰ
4: ਸਰਕਾਰ ਤਾਂ ਕਹਿੰਦੇ ਚਿੱਟਾ ਬੰਦ ਕਰਤਾ ਜੀ ਇਸ ਨੇ
5: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ
6: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ

0: times change, our purpose doesn't. NDTV 24/7 is now NDTV, when it really matters.
1: मीठा या नमकीन, चाहे जैसे खाओ, 100% सूजी से बनी आर प्योर वर्मिसली, स्वादिष्ट, सेहतमंद, हर रोज.
2: All right, let's turn our attention to Punjab now, where a serious drug controversy is actually unfolding, with a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
3: ਸਰਕਾਰੀ ਗੱਲ ਚੀਮਾ ਹੈ ਜੀ, ਸਾਡੇ ਸਵਾਲ ਕੀਤਾ ਸੀ ਚੀਮਾ, ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ, ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ, ਇੱਕ ਪੰਚਾਇਤ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ।
4: ਕੀ ਸਵਾਲ ਕੀਤਾ ਜੀ ਤੁਸੀਂ ਨੇ?
3: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ।
4: ਚਿੱਟੇ ਤਾਂ ਤੁਸੀਂ ਕਿਉਂ ਕੀਤਾ? ਤੁਹਾਡੇ ਘਰੇ ਕੋਈ ਚਿੱਟਾ ਪੀਂਦਾ?
3: ਹਾਂਜੀ, ਮੇਰਾ ਮੁੰਡਾ ਪੀਂਦਾ।
4: ਅੱਛਾ, ਤੁਸੀਂ ਪੀੜਤ ਉਹਦੇ ਤੋਂ?
3: ਹਾਂਜੀ।
4: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ?
3: ਮੇਰੇ ਸਾਰਾ ਕੁਛ ਹੀ ਵੇਚਤਾ ਜੀ।
4: ਅੱਛਾ ਜੀ, ਠੀਕ ਹੈ।
3: ਮੈਂ ਇੰਨਾ ਬੇਰੁਜ਼ਗਾਰ ਕਰਤਾ ਨੇ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ, ਸਰਪਾਰ ਸੀ ਤੇ ਮੈਂ ਮਜਬੂਰ।
4: ਸਰਕਾਰ ਤਾਂ ਕਹਿੰਦੇ ਚਿੱਟਾ ਬੰਦ ਕਰਤਾ ਜੀ, ਅਸੀਂ ਨੇ
3: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ।
5: ਟੂਰ ਬਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਹੀ ਪਿੰਡ 'ਚ ਸਰਿਆਮ ਚਿੱਟਾ ਵਿਖ ਰਿਹਾ ਗਾ। ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਵੀ ਐਂ ਕਰਕੇ ਤੈਨੂੰ ਚੀਮੇ ਨੂੰ ਕਿਉਂ ਆਖਿਆ, ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ।
6: ਦੇਖੋ, ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ, ਜਿੰਨਾ ਉਹਦੇ ਵਿੱਚ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ ਹਾਂ। ਦੇਖੋ, ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ, ਜਿਹਦੇ ਵਿੱਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆ ਪਲੇ ਕਰਨਾ ਚਾਹੀਦਾ, ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ।
7: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ

0: Welcome back to Breaking Ground, shifting our focus to the firestorm and, in fact, the politics in Punjab ahead of the elections. A political firestorm has erupted in Punjab over the drug crisis after a man died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government in Punjab. Congress has alleged that the man was under pressure. The BJP has demanded Cheema's removal from his post and said that questioning Aam Aadmi Party government comes with a price. The price is death. Meanwhile, the BJP has planned an anti-drug yatra in 117 assembly seats across Punjab. The BJP chief Nitin Naveen in New Delhi will flag off this yatra.
1: ਚਲੋ ਉੱਥੇ ਚਾਚਾ ਜੀ ਨੇ ਮੇਰੇ ਨੇ ਸਵਾਲ ਕਰ ਲਿਆ ਜੀ ਵੀ ਐਂ ਕਰਕੇ ਵੀ ਨਸ਼ਾ ਨਹੀਂ ਬੰਦ ਕਰਦੇ ਵੀ ਮੇਰਾ ਬੇਟਾ ਕਰਦਾ ਜੀ ਸਾਡੇ ਘਰੋਂ ਆਹ ਕੁਛ ਵੇਚਤਾ ਉਹਨੇ ਬੱਕਰੀਆਂ ਵੇਚਤੀਆਂ ਕਣਕ ਵੇਚਤੀ ਜੀ ਆਹ ਗੱਲ ਪਿੱਛੇ ਜੀ ਕੁਛ ਨਹੀਂ ਹੋਇਆ ਇਹ ਤੋਂ ਬਾਅਦ ਅਗਲੇ ਦਿਨ ਕਹਿੰਦੇ ਵੀ ਇਹਨੂੰ ਘਰੇ ਗਏ ਇਹਨਾਂ ਦੇ ਇਹਨੂੰ ਬੁਲਾਇਆ ਪੰਚਾਇਤ 'ਚ ਕਹਿੰਦੇ ਵੀ ਮੇਰੇ ਪੈਰੀ ਹੱਥ ਲਾਓ ਵੀ ਪੈਰੀ ਹੱਥ ਲਾ ਕੇ ਮਾਫ਼ੀ ਮੰਗੋ ਸਾਨੂੰ ਪਤਾ ਨਹੀਂ ਕੀ ਗੱਲ ਹੋਈ ਆ ਕੀ ਨਾ ਸਾਨੂੰ ਇਹਨੇ ਕੁਛ ਨਹੀਂ ਦੱਸਿਆ ਇਹ ਤੋਂ ਬਾਅਦ ਇਹਨੇ ਸਲਫਾਸ ਪੀ ਲਈ ਜੀ ਸਾਨੂੰ ਤਾਂ ਬਾਅਦ 'ਚ ਫੋਨ ਕਰਿਆ ਜੀ ਸਾਨੂੰ ਤਾਂ ਸਾਡੀ ਤਾਂ

0: ਮੰਗਾਂ ਵੀ ਸਾਨੂੰ ਇਨਸਾਫ ਚਾਹੀਦਾ ਜੀ ਬਸ।
1: ਦੇਖੋ ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ, ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਦੇ। ਦੇਖੋ ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ ਜਿਹਦੇ ਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ। ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆ ਉਹ ਪਲੇ ਕਰਨਾ ਚਾਹੀਦਾ ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ।
2: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ? ਜ਼ਿਆਦਾ ਸਵਾਲ ਕੀਤਾ ਚੀਮਾ ਜੀ ਨੇ ਤਾਂ ਭੜਕਣਾ ਹੀ ਸੀ। ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ ਮੈਂ ਡਰ ਗਿਆ, ਮੈਂ ਹਰਪਾਲ ਚੀਮੇ ਕਰਕੇ ਸਰਪੰਚ ਕਰਕੇ ਸਰਫਾਸ ਕਰ ਰਿਹਾ, ਆਪਣੀ ਜਾਨ ਖਤਮ ਕਰ ਰਿਹਾ ਅਤੇ ਉਹ ਸਰਫਾਸ ਕਰਕੇ ਮਰ ਗਿਆ।
3: ਯਾਰ ਅੱਜ ਹਾਲਾਤ ਪੰਜਾਬ ਦੇ ਇੰਨੇ ਵੱਧ ਤੋਂ ਬਦਤਰ ਹੋਏ ਨੇ ਕਿ ਹਰ ਜਗ੍ਹਾ 'ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ। ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ, ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ।
4: ਅਪੀ ਆਪ ਕੀ ਸਰਕਾਰ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਔਰ ਮੰਤਰੀ ਹਰਪਾਲ ਸਿੰਘ ਚੀਮਾ ਕਹਿ ਰਹੇ ਪੰਜਾਬ ਡਰੱਗ ਯੁਕਤ ਰਹੇਗਾ, ਨਸ਼ਾ ਯੁਕਤ ਰਹੇਗਾ। ਜੈਸੇ ਭਗਵੰਤ ਮਾਨ ਨਸ਼ੇ ਕੇ ਪਰਿਆਇ ਬਣ ਚੁੱਕੇ ਹੈ। ਹਮ ਹਮੇਸ਼ਾ ਕਹਿਤੇ ਹੈ ਸੂਰਿਆਸਤ ਭਗਵੰਤ ਮਾਨ ਮਸਤ, ਔਰ ਜੋ ਵਿਅਕਤੀ ਸਵਯਮ ਆਪਣੀ ਜ਼ਿੰਮੇਦਾਰੀ ਕਾ ਨਿਰਵਹਨ ਨਾ ਕਰੇ, ਜਿਸਕੋ ਆਮ ਜਨਤਾ ਕੀ ਚਿੰਤਾ ਨਾ ਹੋ, ਜੋ ਸ਼ਾਮ ਕੋ ਖੁਦ ਨਸ਼ਾ ਕਰੇ, ਵੋ ਪੰਜਾਬ ਕੋ ਨਸ਼ਾ ਮੁਕਤ ਕਿਆ ਕਰੇਗਾ? ਦਿੱਲੀ ਕੋ ਸ਼ਰਾਬ ਦੂੰਗਾ, ਪੰਜਾਬ ਕੋ ਚਿੱਟਾ ਦੂੰਗਾ। ਮੇਰਾ ਨਾਮ ਹੈ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਔਰ ਹਮ ਲੋਕ ਦੇਖਤੇ ਰਹੇਂਗੇ, ਐਸਾ ਬਿਲਕੁਲ ਨਹੀਂ ਹੋਣੇ ਵਾਲਾ।
5: All right, breaking news coming in. Congress stage is stir. This is the latest protest that's coming in against the Bhagwant Mann government in Punjab. The latest attack is after a man died by suicide in the entire anti-drugs debate. There is the latest visual coming in on your screen of the clashes between the police and in fact Congress workers coming in. This is a protest by the Congress party against the Bhagwant Mann government. The Congress is staging a protest for the resignation of Chief Minister of Punjab, Bhagwant Mann, and his Minister Chima. Ghazali is joining us live on this broadcast on this development. Congress raising the ante against the Bhagwant Mann government. Ghazali, fill us in on the latest development, a new political crisis for the Mann government, the Congress, the BJP, and the Akali Dal against it.
6: This protest is regarding most of the policies of the government, but primarily for the state government employees who are not getting their old pension system. And that is why the Punjab Congress unit had already planned this protest to push the government to implement the OPS, the old pension system. And that is why this protest has been organized. They are burning the effigy of the chief minister. They want the government to implement OPS for the government employees, which was promised by the government back in 2022 in the run-up to the polls.
5: All right, Ghazali getting us the latest on the protest by the Congress party on the policy decisions of the Mann government and the state government employees asking for their betterment and better policies by the government. Thanks, Ghazali, for getting us the latest. And in fact, it's time to head for a break here on Breaking Ground because that's all we have right now. But up next is the Southern View. Stay tuned to NDTV. Bye for now.
7: Launch control, 0 to 100.
8: This isn't just about cars and bikes. This is about how you move.
9: This car makes no sense, yet it makes every sense.
10: What we are sitting inside is a Joby-powered air taxi.
11: Your friend said, "Ye le le." We said, "Maybe not."
12: Hi, my name is Siddharth Sharma. I'm your NDTV Automate,
13: your ultimate guide into the world of automobiles and mobility.
14: Hey, Kia, navigate me to the National Archery Club. What time is the medal ceremony?
15: The medal ceremony begins at 6:30 p.m.
16: Live Gen AI in the Kia Sorento. Thoughtful intelligence for the moments that matter. Kia.
17: Movement that inspires.
18: थोड़े में ज्यादा स्वाद, यही तो है इसकी खास बात।
19: वाओ मामा, क्या स्वाद है।
18: अरे मेरे राजा।

0: आर प्योर शाही पनीर मसाला डिलीशियस हेल्दी एवरीडे. Three decades of watching the world change. Of asking the questions that couldn't wait. Of telling the stories that couldn't be ignored. Of holding the line when it mattered most. Times change, our purpose doesn't. NDTV 24/7 is now NDTV, when it really matters. मीठा या नमकीन, चाहे जैसे खाओ, 100% सूजी से बनी आर प्योर वर्मिसली, स्वादिष्ट, सेहतमंद, हर रोज.
1: All right, let's turn our attention to Punjab now, where a serious drug controversy is actually unfolding, with a political firestorm erupting over the drug crisis after a man has died by suicide. In a video recorded before his death, deceased victim Gulzar Singh allegedly held Punjab Minister Harpal Singh Cheema responsible, claiming he had questioned the minister about drugs and his son's addiction. The allegations have now triggered a political attack on the Bhagwant Mann government. The Congress has alleged that the man was under pressure. The BJP, meanwhile, has demanded Harpal Singh Cheema's removal from his post and said that questioning the Aam Aadmi Party government comes with a price of death.
2: ਸਰਕਾਰੀ ਗੱਲ ਚੀਮਾ ਹੈ ਜੀ, ਸਾਡੇ ਸਵਾਲ ਕੀਤਾ ਸੀ ਚੀਮਾ, ਇਹ ਚੀਮਾ ਵੀ ਜ਼ਿੰਮੇਵਾਰ ਹੈ ਜੀ ਗੱਲ ਦਾ, ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ, ਇੱਕ ਪੰਚਾਇਤ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਜੀ.
3: ਕੀ ਸਵਾਲ ਕੀਤਾ ਜੀ ਤੁਸੀਂ ਨੇ?
2: ਮੈਂ ਚਿੱਟੇ ਬਾਰੇ ਸਵਾਲ ਕੀਤਾ ਸੀ.
3: ਚਿੱਟੇ ਤਾਂ ਤੁਸੀਂ ਕਿਉਂ ਕੀਤਾ? ਤੁਹਾਡੇ ਘਰੇ ਕੋਈ ਚਿੱਟਾ ਪੀਂਦਾ?
2: ਹਾਂਜੀ, ਮੇਰਾ ਮੁੰਡਾ ਪੀਂਦਾ.
3: ਅੱਛਾ, ਤੁਸੀਂ ਪੀੜ ਤੋਦੇ ਤੋਂ?
2: ਹਾਂਜੀ.
3: ਤੁਹਾਡੇ ਘਰ ਦੀ ਕਿੰਨੀ ਕੁ ਮਤਲਬ ਬਰਬਾਦੀ ਕੀਤੀ ਉਹਨੇ?
2: ਮੇਰੇ ਸਾਰਾ ਕੁਛ ਹੀ ਵੇਚਤਾ ਜੀ.
3: ਅੱਛਾ ਜੀ, ਠੀਕ ਹੈ ਜੀ.
2: ਮੈਂ ਇੰਨਾ ਬੇਰੁਜ਼ਗਾਰ ਕਰਤਾ ਨੇ ਜੀ, ਮੰਗਣ ਤੋਂ ਵੀ ਮਜਬੂਰ ਹੋ ਗਿਆ, ਉਹ ਸਰਪੰਚ ਸੀ ਤੋਂ ਵੀ ਮਜਬੂਰ.
3: ਸਰਕਾਰ ਤਾਂ ਕਹਿੰਦੀ ਚਿੱਟਾ ਬੰਦ ਕਰਤਾ ਜੀ, ਇਸ ਨੇ
2: ਚਿੱਟਾ ਕੋਈ ਬੰਦ ਨਹੀਂ ਹੋਇਆ ਜੀ.
4: ਟੂਰ ਵਣਜਾਰੇ ਪਿੰਡ ਚੀਮਾ ਆਇਆ ਸੀ, ਮੇਰੇ ਬਾਪ ਨੇ ਉਹਨੂੰ ਆਖਿਆ ਵੀ ਸਾਡੇ ਹੀ ਪਿੰਡ 'ਚ ਸਰਿਆਮ ਚਿੱਟਾ ਵਿਕ ਰਿਹਾ ਹੈਗਾ. ਜਦੋਂ ਇਹ ਗੱਲ ਆਖੀ ਤਾਂ ਸਰਪੰਚ ਮੈਂਬਰ ਭੜਕ ਗਏ ਜੀ, ਵੀ ਐਂ ਕਰਕੇ ਤੈਨੇ ਚੀਮੇ ਨੂੰ ਕਿਉਂ ਆਖਿਆ, ਸਾਨੂੰ ਧਮਕੀਆਂ ਦੇ ਰਹੇ ਨੇ ਜੀ ਸਰਪੰਚ ਮੈਂਬਰ.
1: ਦੇਖੋ, ਹਰ ਚੀਜ਼ ਵੈਰੀਫਾਈ ਹੋਏਗੀ, ਠੀਕ ਹੈ, ਜਿੰਨਾ ਉਹਦੇ ਸੱਚ ਹੋਏਗਾ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ. ਦੇਖੋ, ਇਹ ਇੱਕ ਬਹੁਤ ਹੀ ਗੰਭੀਰ ਜਿਹੜਾ ਹੈ ਇੱਕ ਮੁੱਦਾ ਹੈ, ਜਿਹਦੇ 'ਚ ਮੈਨੂੰ ਲੱਗਦਾ ਸਭ ਦਾ ਰੋਲ ਹੈ, ਸੁਸਾਇਟੀ ਦਾ, ਪੇਰੈਂਟਸ ਦਾ, ਟੀਚਰਸ ਦਾ, ਆਪਣੇ ਵਰਗੇ ਜਿਹੜੇ ਲਾਅ ਅਬਾਈਡਿੰਗ ਸਿਟੀਜ਼ਨਸ ਨੇ ਉਹਨਾਂ ਦਾ, ਤੇ ਵਿੱਚ ਪੁਲਿਸ ਦਾ ਤੇ ਪ੍ਰਸ਼ਾਸਨ ਦਾ. ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਥੋੜਾ ਥੋੜਾ ਜਿਹੜਾ ਪਾਰਟ ਆ ਪਲੇ ਕਰਨਾ ਚਾਹੀਦਾ, ਤਾਂ ਕਿ ਆਪਾਂ ਇਸ ਚੀਜ਼ ਨੂੰ ਜਿਹੜਾ ਮੁਕਾ ਸਕੀਏ.
5: ਤੁਸੀਂ ਕਹਿੰਦੇ ਹੋ ਕਿ ਅਸੀਂ ਯੁੱਧ ਨਸ਼ਿਆਂ ਬੁੱਧ ਕਰਾਤੇ, ਤੇ ਅਸੀਂ ਨਸ਼ੇ 'ਚ ਨਸ਼ਾ ਬੰਦ ਕਰਤਾ, ਪਰ ਉਹਨੂੰ ਰੋਜ਼ ਨਸ਼ਾ ਮਿਲਦਾ ਕਿੱਥੋਂ ਮਿਲਦਾ? ਜ਼ਿਆਦਾ ਸਵਾਲ ਕੀਤਾ ਚੀਮਾ ਜੀ ਨੇ, ਤਾਂ ਭੜਕਣਾ ਹੀ ਸੀ. ਮੌਤ ਹੋਣ ਤੋਂ ਪਹਿਲਾਂ ਉਹ ਇੱਕ ਵੀਡੀਓ ਆਪਣੀ ਆਪ ਪਾ ਗਿਆ ਕਿ ਮੈਂ ਹਰਪਾਲ ਚੀਮਾ ਨੇ ਜਿਹੜੀ ਪੁਲਿਸ ਭੇਜੀ ਹੈ, ਮੈਂ ਡਰ ਗਿਆ, ਮੈਂ ਹਰਪਾਲ ਚੀਮੇ ਕਰਕੇ, ਸਰਪੰਚ ਕਰਕੇ ਸਰਫਾਸ ਕਰ ਰਿਹਾ, ਆਪਣੀ ਜਾਨ ਖਤਮ ਕਰ ਰਿਹਾ, ਅਤੇ ਉਹ ਸਰਫਾਸ ਕਰਕੇ ਮਰ ਗਿਆ.
6: ਯਾਰ, ਅੱਜ ਹਾਲਾਤ ਪੰਜਾਬ ਦੇ ਇੰਨੇ ਬਦ ਤੋਂ ਬਦਤਰ ਹੋਏ ਨੇ ਕਿ ਹਰ ਜਗ੍ਹਾ ਤੇ ਇਹੋ ਜਿਹੇ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ. ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਹੈ ਉਹ ਪ੍ਰੈਸ਼ਰ ਪੋਲਿਟਿਕਸ ਕਰ ਰਹੀ ਹੈ, ਪੁਲਿਸ ਜਿਹੜੀ ਹੈ ਇੱਕ ਗੁੰਡਾ ਤੰਤਰ ਬਣੀ ਹੋਈ ਹੈ.
1: My colleague Mohammed Ghazali has been tracking all the latest developments for us. He joins us live with the clarity we need at the moment. Ghazali, we're given to understand that Gulzar Singh's family and the villagers have said that he came under pressure from members of the village panchayat after expressing his concern over the drug sales before Harpal Singh Cheema.
7: Yeah, his own son is an addict. This was confirmed by multiple people in the village. The particular village where he belonged to has seen many drug deaths as well. This was confirmed by the husband of the serpent. Now, what the allegations are that when he confronted the finance minister.
1: Hello and welcome. You're watching NDTV. I'm Gargi Rawat. Coming up ahead, we'll get to all the very late.